0: ਕਰਦਾ ਹੈ ਜੇ ਮੇਰੇ ਸਰਕਾਰ ਨੇ ਰੁਖਸੇ ਪਰਦਾ ਹਟਾਨਾ ਸ਼ੁਰੂ ਕਰ ਦਿਆ। ਦੂਸਰਾ ਸ਼ੇਰ ਜੋ ਦੇ ਰਹਾ ਹੂੰ ਬਤਵਜੋ ਹੋਕਰ, ਉਮੀਦ ਕਰਤਾ ਹੂੰ ਤਮਾਮ ਇੰਦਰਮਾਰੀ ਮੇ ਜਿਤਨੇ ਵੀ ਲੋਕ ਯਹਾਂ ਮੌਜੂਦ ਹੈ, ਇਸ ਇਲਾਕੇ ਮੇ ਬੜੇ ਹਸੀਨ ਕਲਾਮ ਸੁਨੇ ਜਾਤੇ ਹੈ, ਬੜੇ ਸੇ ਬੜੇ ਫਨਕਾਰੋਂ ਕੋ ਸੁਨਾ ਗਿਆ ਹੈ। ਮੈਂ ਇੱਕ ਅਦਨਾ ਸਾ ਆਪਣੇ ਆਪ ਕੋ ਫਨਕਾਰ ਵੀ ਨਹੀਂ ਕਹਿ ਸਕਤਾ, ਬਜ਼ੁਰਗੋਂ ਕੇ ਦਰ ਕਾ ਗੁਲਾਮ ਹੂੰ। ਦੂਸਰਾ ਸ਼ੇਰ ਜੋ ਦੇ ਰਹਾ ਹੂੰ, ਮੁਝੇ ਉਮੀਦ ਹੈ ਕਿ ਸ਼ੇਰ ਦਿਲੋਂ ਮੇ ਬੈਠੇਗਾ। ਅਮੀਨ ਭਾਈ ਔਰ ਤਮਾਮ ਲੋਕ ਜਿਤਨੇ ਸਟੇਜ ਵਹਾਂ ਸਾਹਮਣੇ ਬੈਠੇ ਹੈ, ਸਭੀ ਕੇ ਨਾਮ ਸੇ ਮੈਂ ਵਾਕਿਫ ਨਹੀਂ, ਤਵੱਜੋ ਇਧਰ ਜਿਤਨੇ ਖੜੇ ਹੈ ਉਨਸੇ ਵੀ ਤਵੱਜੋ ਚਾਹੂੰਗਾ। ਐਸਾ ਲੱਗਦਾ ਹੈ ਕਿ ਮੇਰੇ ਸਰਕਾਰ ਨੇ ਰੁੱਖ ਸੇ ਪਰਦਾ ਹਟਾਨਾ ਸ਼ੁਰੂ ਕਰ ਦਿਆ। ਅਬ ਸ਼ੇਰ ਸੁਣੇ, ਗਾਰੇ ਸ਼ੋਰ ਕਾ ਵਾਕਿਆ, ਹਮਾਰੇ ਆਕਾ ਸੈਯਦਨਾ ਸਿੱਦੀਕ ਅਕਬਰ ਕੇ ਸਾਥ ਗਾਰੇ ਸ਼ੋਰ ਮੇ ਮੌਜੂਦ ਹੈ। ਬੂਜ ਹਲ ਆਪਣੇ ਸਾਥੀਓ ਕੇ ਸਾਥ ਢੂੰਡ ਰਹਾ ਹੈ ਮੁਹੰਮਦ ਕਹਾਂ ਹੈ। ਅਬ ਮੁਹੰਮਦ ਮਿਲੇ ਤੋ ਮਿਲੇ ਕੈਸੇ, ਹਿਫਾਜ਼ਤ ਖੁਦ ਅੱਲਾ ਕਰ ਰਹਾ ਹੈ, ਪਰ ਹਿਫਾਜ਼ਤ ਅੱਲਾ ਕਿਸ ਤਰ੍ਹਾਂ ਕਰ ਰਹਾ ਹੈ ਆਪਣੇ ਮਹਿਬੂਬ ਕੀ ਮੁਲਾਜ਼ਾ ਫਰਮਾਈ।
1: ਕੈਸੇ ਪੂਜ ਹੈ